0: 3ZZZ 92.3 FM.
1: 3ZZZ 92.3 FM ਤੇ
2: ਸ਼ਨੀਚਰਵਾਰ ਰਾਤ ਦੇ 11 ਵੱਜ ਚੁੱਕੇ ਹਨ। ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦੇ ਇਸ ਪੰਜਾਬੀ ਪ੍ਰੋਗਰਾਮ ਦੇ ਵਿੱਚ ਸ਼ਬਦ ਗੁਰਬਾਣੀ, ਕੁਝ ਗੀਤ ਅਤੇ ਜਾਣਕਾਰੀਆਂ ਆਪ ਜੀ ਦੇ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਵਰਿੰਦਰ ਸਿੰਘ ਸਾਰੇ ਪੰਜਾਬੀ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕਰੋਗੇ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਪੰਜਾਬੀ ਦੇ ਪ੍ਰੋਗਰਾਮ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਹਫ਼ਤੇ ਦੇ ਵਿੱਚ 3 ਦਿਨ ਪ੍ਰਸਾਰਿਤ ਕੀਤੇ ਜਾਂਦੇ ਹਨ। ਸੋਮਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ, ਬੁੱਧਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਅਤੇ ਸ਼ਨੀਚਰਵਾਰ ਰਾਤ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ। ਇਹ ਪ੍ਰੋਗਰਾਮ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਆਸਟ੍ਰੇਲੀਅਨ ਈਸਟਰਨ ਡੇ ਟਾਈਮ ਮੁਤਾਬਕ ਲਾਈਵ ਸੁਣ ਸਕਦੇ ਹੋ। ਔਨਲਾਈਨ ਜਾ ਕੇ, ਔਨਲਾਈਨ ਦਾ ਪਤਾ ਹੈ www.3zzz.com.au। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹਾਂ ਸ਼ਬਦ ਗੁਰਬਾਣੀ ਦੇ ਨਾਲ। ਅੱਜ ਦਾ ਪਾਵਨ ਸ਼ਬਦ ਹੈ ਹਰ ਕਿਰਪਾ ਪ੍ਰਭ ਦੀਨ ਦਿਆਲਾ, ਜਿਸ ਨੂੰ ਗਾਇਨ ਕਰ ਰਹੇ ਹਨ ਭਾਈ ਜੁਝਾਰ ਸਿੰਘ ਜੀ ਅਤੇ ਉਹਨਾਂ ਦੇ ਸਾਥੀ। ਲਓ ਸ਼ਬਦ ਸ੍ਰਵਣ ਕਰੋ ਜੀ।

ਤੁਸੀਂ ਗੁਰਬਾਣੀ ਸ਼ਬਦ ਸ਼੍ਰਵਣ ਕਰ ਰਹੇ ਸੀ। ਕਰ ਕਿਰਪਾ ਪ੍ਰਭ ਦੀਨ ਦਿਆਲਾ। ਇਸ ਹਫ਼ਤੇ 30 ਅਗਸਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਮੁਤਾਬਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਥਾਪਨਾ ਦਿਵਸ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦੇ ਕੇਂਦਰੀ ਪਵਿੱਤਰ ਧਾਰਮਿਕ ਗ੍ਰੰਥ ਹਨ। ਇਹ ਪ੍ਰਭੂ ਸੱਤਾ ਸੰਪੰਨ ਅਤੇ ਸਦੀਵੀ ਇਹਨਾਂ ਨੂੰ ਗੁਰੂ ਮੰਨਿਆ ਜਾਂਦਾ ਹੈ। ਸੰਨ 1469 ਤੋਂ ਲੈ ਕੇ ਸੰਨ 1708 ਤੱਕ ਦੇ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਗਈ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਥਾਰਮਈ ਗ੍ਰੰਥ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ ਇੱਕ ਸਦੀਵੀ ਸ਼ਬਦ ਰੂਪੀ ਗੁਰੂ ਹੈ, ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ ਭਗਤਾਂ ਦੀਆਂ ਸਿੱਖਿਆਵਾਂ ਦਾ ਅੰਬਾਰ ਹੈ ਅਤੇ ਸਿੱਖਾਂ ਦਾ ਮਾਰਗਦਰਸ਼ਕ ਹੈ। 1604 ਦੇ ਵਿੱਚ ਆਦਿ ਗ੍ਰੰਥ ਦਾ ਪਹਿਲਾ ਜੋ ਸੀ ਸੰਸਕਰਣ, ਉਹ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕਰਕੇ ਅਧਿਕਾਰਤ ਤੌਰ 'ਤੇ ਪ੍ਰਬੰਧ ਕੀਤਾ। ਇਸ ਨੂੰ ਹਰਿਮੰਦਰ ਸਾਹਿਬ ਵਿਖੇ ਸਥਾਪਿਤ ਕੀਤਾ ਗਿਆ ਸੀ, ਜਿਸ ਦੇ ਵਿੱਚ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਣ ਪ੍ਰਾਪਤ ਹੈ। ਸ਼੍ਰੀ ਗੁਰੂ ਹਰਗੋਬਿੰਦ, ਗੁਰੂ ਹਰ ਰਾਏ ਅਤੇ ਗੁਰੂ ਹਰਕ੍ਰਿਸ਼ਨ ਜੀ ਦੁਆਰਾ ਕੋਈ ਬਾਣੀ ਇਹਦੇ ਵਿੱਚ ਨਹੀਂ ਜੋੜੀ ਗਈ। ਗੁਰੂ ਅਰਜਨ ਦੇਵ ਜੀ ਨੇ ਪਹਿਲੇ 5 ਗੁਰੂਆਂ ਅਤੇ ਹੋਰ ਮਹਾਨ ਸੰਤਾਂ ਭਗਤਾਂ, ਜਿਨ੍ਹਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਦੇ ਨਾਲ ਵਾਸਤਾ ਸੀ, ਉਹਨਾਂ ਦੀ ਬਾਣੀ ਇਕੱਤਰ ਕਰਕੇ ਕੀਤਾ ਗਿਆ। ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ ਗਿਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਇਕੱਤਰ ਕਰਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਇਸ ਆਦਿ ਗ੍ਰੰਥ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਆਦਿ ਗ੍ਰੰਥ ਦਾ ਸੰਕਲਨ 29 ਅਗਸਤ 1604 ਨੂੰ ਪੂਰਾ ਹੋਇਆ ਸੀ ਅਤੇ ਪਹਿਲੀ ਵਾਰ 1 ਸਤੰਬਰ 1604 ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਅੰਦਰ ਸਥਾਪਿਤ ਕੀਤਾ ਗਿਆ ਸੀ। ਬਾਬਾ ਬੁੱਢਾ ਜੀ ਨੂੰ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਨਿਯੁਕਤ ਕੀਤਾ ਗਿਆ ਸੀ, ਜਿਸ ਤਰ੍ਹਾਂ ਪਹਿਲਾਂ ਮੈਂ ਦੱਸ ਚੁੱਕਾ ਹਾਂ। ਇਸ ਗ੍ਰੰਥ ਸਾਹਿਬ ਦੀ ਰਚਨਾ ਮੁੱਖ ਤੌਰ 'ਤੇ 6 ਗੁਰੂਆਂ, ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਅਤੇ ਗੁਰੂ ਤੇਗ ਬਹਾਦਰ ਜੀ ਦੁਆਰਾ ਕੀਤੀ ਗਈ ਹੈ। ਇਸ ਵਿੱਚ 14 ਹਿੰਦੂ ਭਗਤੀ ਲਹਿਰ ਦੇ ਸੰਤਾਂ ਰਾਮਾਨੰਦ, ਕਬੀਰ, ਨਾਮਦੇਵ ਅਤੇ ਇੱਕ ਮੁਸਲਮਾਨ ਸੂਫੀ ਸੰਤ ਸ਼ੇਖ ਫਰੀਦ ਦੀਆਂ ਪਰੰਪਰਾਵਾਂ ਅਤੇ ਸਿੱਖਿਆਵਾਂ ਸ਼ਾਮਿਲ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਜਿਹੇ ਸਮਾਜ ਦਾ ਦ੍ਰਿਸ਼ਟੀਕੋਣ ਹੈ ਜੋ ਬ੍ਰਹਮ, ਆਜ਼ਾਦੀ, ਦਇਆ, ਪਿਆਰ, ਇੱਕ ਪਰਮਾਤਮਾ ਦੇ ਵਿੱਚ ਵਿਸ਼ਵਾਸ ਅਤੇ ਕਿਸੇ ਵੀ ਕਿਸਮ ਦੇ ਜ਼ੁਲਮ ਤੋਂ ਬਿਨਾਂ ਨਿਆਂ 'ਤੇ ਅਧਾਰਿਤ ਹੈ। ਆਪਾਂ ਇਸ ਗ੍ਰੰਥ ਨੂੰ ਜੀਵਤ ਗੁਰੂ ਮੰਨਦੇ ਹੋਣ ਕਰਕੇ ਇਸ ਦੇ ਪੰਨਿਆਂ ਨੂੰ ਅੰਗ ਆਖਦੇ ਹਾਂ। ਇਹ ਸੀ ਇੱਕ ਜਾਣਕਾਰੀ ਅਤੇ ਲਓ ਹੁਣ ਸੁਣਦੇ ਹਾਂ ਇੱਕ ਧਾਰਮਿਕ ਗੀਤ।

ਇਸ ਧਾਰਮਿਕ ਗੀਤ ਤੋਂ ਬਾਅਦ ਇੱਕ ਜਾਣਕਾਰੀ ਦੇਣ ਜਾ ਰਿਹਾ ਹਾਂ। ਦਲ ਬਾਬਾ ਵਿਧੀ ਚੰਦ ਖਾਲਸਾ ਛਾਉਣੀ ਪਲੰਪਟਨ ਮੈਲਬੋਰਨ ਦੇ ਵੱਲੋਂ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਲਸ, ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰੋਲ, ਐਮ ਪੀ ਮਾਰਥਾ ਹੈਲੇਟ, ਸੰਸਦ ਮੈਂਬਰ ਐਲਾ ਜਾਰਜ, ਮੈਕੀਵਨ ਤੋਂ ਕੇਂਦਰੀ ਮੈਂਬਰ ਪਾਰਲੀਮੈਂਟ ਰੌਬ ਮਿਚਲ ਅਤੇ ਗੌਰਟਨ ਤੋਂ ਫੈਡਰਲ ਸੰਸਦ ਮੈਂਬਰ ਐਲਿਸ ਜੋਰਡਨ ਬੇਅਰਡ ਨਾਲ ਇੱਕ ਵਿਸ਼ੇਸ਼ ਮਿਲਣੀ ਕੀਤੀ ਗਈ। ਪ੍ਰੀਮੀਅਰ ਬੈਨ ਕੈਰੋਲ ਦੀ ਪਤਨੀ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਮਿਲਣੀ ਦੇ ਦੌਰਾਨ ਸਿੱਖ ਅਤੇ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਅਹਿਮ ਮੁੱਦਿਆਂ, ਮੌਜੂਦਾ ਚਿੰਤਾਵਾਂ, ਭਵਿੱਖੀ ਲੋੜਾਂ ਬਾਰੇ ਜਾਣਕਾਰੀ ਬਾਰੇ ਸਰਕਾਰੀ ਨੁਮਾਇੰਦਿਆਂ ਨਾਲ ਵਿਸਥਾਰਪੂਰਵਕ ਅਤੇ ਸਾਰਥਕ ਗੱਲਬਾਤ ਕੀਤੀ ਗਈ। ਗੱਲਬਾਤ ਦੇ ਦੌਰਾਨ ਵੱਧ ਰਹੀਆਂ ਲਾਗਤਾਂ ਦੇ ਕਾਰਨ ਦਬਾਅ ਦਾ ਸਾਹਮਣਾ ਕਰ ਰਹੇ ਛੋਟੇ ਕਾਰੋਬਾਰੀਆਂ ਦੀ ਸਥਿਤੀ ਜੋ ਸੀ ਵਿਸ਼ੇਸ਼ ਤੌਰ 'ਤੇ ਸਰਕਾਰ ਦੇ ਧਿਆਨ 'ਚ ਲਿਆਂਦੀ ਗਈ। ਇਸ ਸੰਬੰਧੀ ਗ੍ਰਾਂਟਾਂ, ਘੱਟ ਵਿਆਜ ਵਾਲੇ ਕਰਜ਼ੇ, ਟੈਕਸ ਜੀ ਐੱਸ ਟੀ 'ਚ ਰਾਹਤ, ਬਕਾਇਆ ਟੈਕਸ ਜੀ ਐੱਸ ਟੀ ਕਿਸ਼ਤਾਂ 'ਚ ਭਰਨ ਦੀ ਸਹੂਲਤ, ਕਾਮਿਆਂ ਲਈ ਵਿਸ਼ੇਸ਼ ਸਹਾਇਤਾ, ਜ਼ਰੂਰੀ ਕਾਰੋਬਾਰੀ ਖਰਚਿਆਂ ਵਾਸਤੇ ਮਦਦ ਵਰਗੇ ਸੁਝਾਅ ਸਰਕਾਰ ਦੇ ਅੱਗੇ ਰੱਖੇ ਗਏ। ਪਰਿਵਾਰਕ ਅਤੇ ਮਾਪਿਆਂ ਦੀ ਮਾਈਗ੍ਰੇਸ਼ਨ ਨਾਲ ਜੁੜੇ ਮੁੱਦੇ ਚਰਚਾ ਦਾ ਅਹਿਮ ਹਿੱਸਾ ਰਹੇ। ਜੀਵਨ ਸਾਥੀ ਅਤੇ ਮਾਪਿਆਂ ਦੇ ਵੀਜ਼ਾ ਦੀ ਲੰਮੀ ਪ੍ਰਕਿਰਿਆ ਕਾਰਨ ਪਰਿਵਾਰਾਂ ਨੂੰ ਦਰਪੇਸ਼ ਪਰੇਸ਼ਾਨੀਆਂ ਦੇ ਮੱਦੇਨਜ਼ਰ ਵੀਜ਼ਾ ਪ੍ਰਕਿਰਿਆ ਦੇ ਵਿੱਚ ਤੇਜ਼ੀ ਲਿਆਉਣ ਲਈ ਅਤੇ ਮਾਪਿਆਂ ਲਈ ਵਧੇਰੇ ਸੁਖਾਲੇ ਢੁੱਕਵੇਂ ਵੀਜ਼ਾ ਮਾਰਗ ਉਪਲਬਧ ਕਰਾਉਣ ਦੀ ਲੋੜ ਉਭਾਰੀ ਗਈ। ਆਸਟ੍ਰੇਲੀਆ ਆਉਣ ਵਾਲੇ ਯਾਤਰੂ, ਖਾਸ ਕਰਕੇ ਬਜ਼ੁਰਗ ਮਾਪਿਆਂ ਲਈ ਸਿਹਤ ਬੀਮਾ ਪ੍ਰਾਪਤ ਕਰਨ ਦੇ ਵਿੱਚ ਆਉਂਦੀਆਂ ਮੁਸ਼ਕਲਾਂ ਵੀ ਸਰਕਾਰ ਦੇ ਸਾਹਮਣੇ ਰੱਖੀਆਂ ਗਈਆਂ। ਉਮਰ ਸੰਬੰਧੀ ਪਾਬੰਦੀਆਂ, ਬੀਮਾ ਕਵਰੇਜ ਛੋਟਾਂ ਕਾਰਨ ਪੈਦਾ ਹੁੰਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਹਰ ਉਮਰ ਦੇ ਵਿਜ਼ਿਟਰਾਂ ਦੇ ਲਈ ਢੁੱਕਵੇਂ ਅਤੇ ਵਾਜਬ ਸਿਹਤ ਬੀਮਾ ਵਿਕਲਪ ਉਪਲਬਧ ਕਰਾਉਣ ਦੀ ਲੋੜ 'ਤੇ ਵਿਚਾਰ ਕੀਤਾ ਗਿਆ। ਇਹ ਸੀ ਇੱਕ ਜਾਣਕਾਰੀ ਅਤੇ ਲੋ ਹੁਣ ਸੁਣਦੇ ਹਾਂ ਕੁਝ ਗੀਤ।

ਗੀਤਾਂ ਤੋਂ ਬਾਅਦ ਇੱਕ ਹੋਰ ਜਾਣਕਾਰੀ ਦੇਣ ਜਾ ਰਿਹਾ ਹਾਂ ਕਿ ਆਸਟ੍ਰੇਲੀਆ ਦਾ ਹਾਊਸਿੰਗ ਬਾਜ਼ਾਰ, ਉਹ ਬਾਜ਼ਾਰ ਜਿੱਥੇ ਮਕਾਨਾਂ ਦੀ ਵੇਚ ਅਤੇ ਖਰੀਦ ਹੁੰਦੀ ਹੈ, ਉਹਦੇ ਵਿੱਚ ਇੱਕ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਮਕਾਨਾਂ ਦੀਆਂ ਕੀਮਤਾਂ ਜੋ ਘੱਟ ਰਹੀਆਂ ਹਨ ਅਤੇ ਜੋ ਮਕਾਨਾਂ ਦੇ ਕਿਰਾਏ ਹਨ ਉਹ ਵੱਧ ਰਹੇ ਹਨ, ਉਹਦੇ ਕਾਰਨ ਨਿਵੇਸ਼ਕਾਂ ਲਈ ਮੁਨਾਫੇ ਦਾ ਵੱਡਾ ਮੌਕਾ ਬਣ ਰਿਹਾ ਹੈ ਅਤੇ ਇਸ ਬਦਲਾਅ ਨੇ ਪੁਰਾਣੇ ਅਤੇ ਅਮੀਰ ਨਿਵੇਸ਼ਕਾਂ ਨੂੰ ਮਜ਼ਬੂਤ ਸਥਿਤੀ ਦੇ ਵਿੱਚ ਲਿਆ ਖੜਾ ਕੀਤਾ ਹੈ। ਉਹ ਘੱਟ ਵੱਧ ਕਿਰਾਇਆ ਵਸੂਲ ਰਹੇ ਹਨ, ਘੱਟ ਕੀਮਤ 'ਤੇ ਮਕਾਨ ਖਰੀਦ ਕੇ, ਜਦਕਿ ਨੌਜਵਾਨ ਅਤੇ ਪਹਿਲੀ ਵਾਰ ਘਰ ਖਰੀਦਣ ਦੇ ਚਾਹਵਾਨਾਂ ਲਈ ਜਿਹੜੇ ਦਰਵਾਜ਼ੇ ਹਨ ਲਗਭਗ ਬੰਦ ਹੁੰਦੇ ਜਾ ਰਹੇ ਹਨ। ਮਾਹਰਾਂ ਦਾ ਅਨੁਮਾਨ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਘਰਾਂ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆ ਸਕਦੀ ਹੈ। ਦੂਜੇ ਪਾਸੇ ਲੇਬਰ ਸਰਕਾਰ ਦੇ ਬਜਟ, ਟੈਕਸ ਬਦਲਾਵਾਂ, ਵੱਧ ਰਹੇ ਕਿਰਾਇਆਂ ਦੇ ਕਾਰਨ ਆਮ ਲੋਕਾਂ ਲਈ ਬੱਚਤ ਕਰਨਾ ਬੜਾ ਮੁਸ਼ਕਲ ਹੋ ਗਿਆ ਹੈ। ਲੰਮੇ ਸਮੇਂ ਤੋਂ ਪ੍ਰੋਪਰਟੀ ਰੱਖਣ ਵਾਲੇ ਅਮੀਰ ਲੈਂਡਲੋਰਡਸ ਬਿਨਾਂ ਨੈਗੇਟਿਵ ਗੀਅਰਿੰਗ ਟੈਕਸ ਛੋਟਾਂ ਦੇ ਵੀ ਸ਼ਾਨਦਾਰ ਪਾਜ਼ੀਟਿਵ ਕੈਸ਼ ਫਲੋ ਹਾਸਲ ਕਰ ਰਹੇ ਹਨ, ਜਿਸ ਨਾਲ ਰੈਂਟਰ 'ਤੇ ਵਿੱਤੀ ਬੋਝ ਵੱਧ ਰਿਹਾ ਹੈ। ਇਹ ਸੀ ਆਸਟ੍ਰੇਲੀਆ ਦੇ ਹਾਊਸਿੰਗ ਬਾਜ਼ਾਰ ਦੀ ਹਾਲਤ ਦੇ ਬਾਰੇ ਇੱਕ ਜਾਣਕਾਰੀ। ਅਤੇ ਲਓ ਹੁਣ ਸੁਣਦੇ ਹਾਂ ਗੀਤ।

ਕਵਿਤਾ ਤੋਂ ਬਾਅਦ ਇੱਕ ਛੋਟੀ ਜਿਹੀ ਕਵਿਤਾ। ਇਸ ਕਵਿਤਾ ਨੂੰ ਰਚਣ ਵਾਲੇ ਨੇ ਆਪਣੀ ਸੋਚ ਦੇ ਮੁਤਾਬਕ ਪਿੰਡਾਂ ਦੀ ਜੋ ਅੱਜ ਕੱਲ੍ਹ ਤਸਵੀਰ ਹੈ ਉਹ ਖਿੱਚਣ ਦਾ ਯਤਨ ਕੀਤਾ ਹੈ। ਉਸਦੇ ਆਪਣੇ ਵਿਚਾਰ ਹਨ। ਉਹ ਆਖਦੇ ਹਨ, ਦੁੱਧ ਪਿੰਡਾਂ 'ਚੋਂ ਮੁੱਕ ਗਏ ਰਿੜਕਣੇ, ਟੁੱਟ ਗਏ ਮੱਖਣ ਮਲਾਈਆਂ ਦੇ, ਗੋਲ ਗੱਪਿਆਂ ਦੇ ਪਾਣੀ 'ਤੇ ਗਿੱਜ ਗਏ ਸ਼ੌਂਕੀ ਸਰਦਾਈਆਂ ਦੇ, ਪੈਦਲ ਤੁਰ ਕੇ ਹੁਣ ਖੇਤਾਂ ਵੱਲ ਜਾਵੇ ਕੋਈ ਨਾ, ਹੋਈ ਸੁਸਤ ਜਵਾਨੀ ਸਾਈਕਲ ਚਲਾਵੇ ਕੋਈ ਨਾ, ਗਰੀਸ ਗੋਡਿਆਂ 'ਚੋਂ ਮੁੱਕਿਆ ਤਾਈਓ ਬਣੇ ਗੁਲਾਮ ਦਵਾਈਆਂ ਦੇ, ਗੋਲ ਗੱਪਿਆਂ ਦੇ ਪਾਣੀ 'ਤੇ ਗਿੱਜ ਗਏ ਸ਼ੌਂਕੀ ਸਰਦਾਈਆਂ ਦੇ, ਰੀਸ ਬੱਤੇ ਨੇ ਕੀ ਕਰਨੀ ਅਦਰਿੜਕੇ ਛੰਨੇ ਦੀ, ਕੈਂਡੀਆਂ 'ਚੋਂ ਮਿਠਾਸ ਕੀ ਲੱਭਣੀ ਪੋਨੇ ਗੰਨੇ ਦੀ, ਗੁੜ ਦੇ ਕੜਾਹ ਵਰਗੇ ਸਵਾਦ ਨਹੀਂ ਬਣਦੇ ਨਕਲੀ ਮਠਿਆਈਆਂ ਦੇ, ਗੋਲ ਗੱਪਿਆਂ ਦੇ ਪਾਣੀ 'ਤੇ ਗਿੱਜ ਗਏ ਸ਼ੌਂਕੀ ਸਰਦਾਈਆਂ ਦੇ, ਲਾਡੀ ਗਲੇ ਵਾਲ ਤੋਂ ਪੁੱਛੋ ਬੈਨੀਫਿਟ ਗਰਾਊਂਡਾਂ ਦੇ, ਮੂੰਹ ਨੇਰੇ ਕੁਲਵਿੰਦਰਾ ਜਾਈਏ ਵਿੱਚ ਗਰਾਊਂਡਾਂ ਦੇ, ਮਾੜੇ ਹੋਣ ਨਤੀਜੇ ਸਿਹਤ ਨਾਲ ਕਰੀਏ ਧੱਕੇਸ਼ਾਹੀਆਂ ਦੇ, ਗੋਲ ਗੱਪਿਆਂ ਦੇ ਪਾਣੀ 'ਤੇ ਗਿੱਜ ਗਏ ਸ਼ੌਂਕੀ ਸਰਦਾਈਆਂ ਦੇ, ਗੋਲ ਗੱਪਿਆਂ ਦੇ ਪਾਣੀ 'ਤੇ ਗਿੱਜ ਗਏ

0: 3ZZZ 92.3 FM.
1: 3ZZZ 92.3 FM ਤੇ
2: ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦੇ ਇਸ ਪੰਜਾਬੀ ਪ੍ਰੋਗਰਾਮ ਦਾ ਅੱਧੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਤਾਰੀਖ ਵੀ ਬਦਲ ਚੁੱਕੀ ਹੈ, ਦਿਨ ਵੀ ਬਦਲ ਚੁੱਕਾ ਹੈ, 6 ਸਤੰਬਰ ਦਾ ਦਿਨ ਚੜ੍ਹ ਚੁੱਕਾ ਹੈ। ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਸਤੰਬਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਫਾਦਰ ਡੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਮਨਾਇਆ ਜਾਂਦਾ ਹੈ, ਉਸ ਦੇ ਬਾਰੇ ਹੀ ਕੁਝ ਜਾਣਕਾਰੀ ਜਿੰਨੀ ਕੁ ਮੇਰੇ ਤੋਂ ਇਕੱਤਰ ਹੋ ਸਕੀ ਉਹ ਮੈਂ ਆਪ ਨੂੰ ਦੇਣ ਦੀ ਕੋਸ਼ਿਸ਼ ਕਰੂੰਗਾ। ਆਖਦੇ ਹਨ ਕਿ ਕੈਥੋਲਿਕ ਯੂਰਪ ਦੇ ਵਿੱਚ ਪਿਤਾਪਨ ਦੇ ਜਸ਼ਨ ਦੇ ਲਈ ਇੱਕ ਰਵਾਇਤੀ ਦਿਨ 1508 ਦੇ ਸਮੇਂ ਦੇ ਲਈ ਜਾਣਿਆ ਜਾਂਦਾ ਹੈ। ਇਹ 19 ਮਾਰਚ ਨੂੰ ਸੇਂਟ ਜੋਸਫ ਤਿਉਹਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਜਸ਼ਨ ਨੂੰ ਸਪੇਨ ਅਤੇ ਪੁਰਤਗਾਲੀਆਂ ਦੁਆਰਾ ਅਮਰੀਕਾ ਭੇਜਿਆ ਗਿਆ ਸੀ। ਕੈਥੋਲਿਕ ਚਰਚ ਨੇ 14ਵੀਂ ਸਦੀ ਦੇ ਅਖੀਰਲੇ ਸਾਲਾਂ ਤੋਂ ਸਪਸ਼ਟ ਤੌਰ 'ਤੇ ਫਰਾਂਸਿਸਕਨਸ ਦੀ ਪਹਿਲਕਦਮੀ 'ਤੇ ਸੇਂਟ ਜੋਸਫ ਡੇ ਦੇ ਪਿਤਾ ਦੇ ਜਸ਼ਨ ਦੇ ਰਿਵਾਜ ਦਾ ਸਰਗਰਮੀ ਦੇ ਨਾਲ ਸਮਰਥਨ ਕੀਤਾ। ਪਿਤਾ ਦਿਵਸ 20ਵੀਂ ਸਦੀ ਤੱਕ ਕੈਥੋਲਿਕ ਪਰੰਪਰਾਵਾਂ ਤੋਂ ਬਾਹਰ ਅਮਰੀਕਾ ਦੇ ਵਿੱਚ ਨਹੀਂ ਸੀ ਮਨਾਇਆ ਜਾਂਦਾ। ਸੰਯੁਕਤ ਰਾਜ ਦੇ ਵਿੱਚ ਇੱਕ ਨਾਗਰਿਕ ਸਮਾਰੋਹ ਦੇ ਤੌਰ 'ਤੇ 20ਵੀਂ ਸਦੀ ਦੇ ਆਰੰਭ ਦੇ ਵਿੱਚ ਪਿਤਾ ਅਤੇ ਪੁਰਸ਼ ਪਾਲਣ ਪੋਸ਼ਣ ਮਨਾ ਕੇ ਮਾਂ ਦਿਵਸ ਦੀ ਪੂਰਤੀ ਲਈ ਉਦਘਾਟਨ ਕੀਤਾ ਗਿਆ ਸੀ। 19 ਜੂਨ 1910 ਨੂੰ ਸੁਨੇਰਾ ਸਮਾਰਟ ਡੋਰ ਦੁਆਰਾ ਵਾਸ਼ਿੰਗਟਨ ਦੇ ਸਪੋਕੇਨ ਵਿਖੇ YMCA ਵਿਖੇ ਪਿਤਾ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਗਿਆ। 19 ਜੂਨ 1910 ਨੂੰ ਪਹਿਲੇ ਪਿਤਾ ਦਿਵਸ ਦੇ ਦਿਨ ਪਿਤਾਵਾਂ ਦਾ ਯਾਨੀ ਕਿ ਫਾਦਰ ਦਾ ਸਤਿਕਾਰ ਕਰਨ ਵਾਲੇ ਉਪਦੇਸ਼ ਪੂਰੇ ਸ਼ਹਿਰ ਦੇ ਵਿੱਚ ਪੇਸ਼ ਕੀਤੇ ਗਏ ਸਨ। 1966 ਦੇ ਵਿੱਚ ਰਾਸ਼ਟਰਪਤੀ ਲਿੰਡਨ ਬੀ ਜੌਨਸਨ ਨੇ ਪਿਓ ਫਾਦਰ ਦਾ ਸਨਮਾਨ ਕਰਦਿਆਂ ਹੋਇਆਂ ਆਪਣੇ ਪਿਤਾ ਦਾ ਸਨਮਾਨ ਕਰਦਿਆਂ ਹੋਇਆਂ ਪਿਤਾਵਾਂ ਦਾ ਸਨਮਾਨ ਕਰਦਿਆਂ ਹੋਇਆਂ ਪਹਿਲਾ ਰਾਸ਼ਟਰਪਤੀ ਐਲਾਨ ਜਾਰੀ ਕੀਤਾ ਅਤੇ ਜੂਨ ਦੇ ਵਿੱਚ 3ਜੇ ਐਤਵਾਰ ਨੂੰ ਪਿਤਾ ਦਿਵਸ ਵਜੋਂ ਨਾਮਜ਼ਦ ਕੀਤਾ। 6 ਸਾਲਾਂ ਦੇ ਬਾਅਦ ਉਸੇ ਹੀ ਦਿਨ ਨੂੰ ਇੱਕ ਸਥਾਈ ਰਾਸ਼ਟਰੀ ਛੁੱਟੀ ਕਰ ਦਿੱਤੀ ਗਈ, ਜਦੋਂ ਕਿ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਇਸ ਨੂੰ ਕਾਨੂੰਨ ਦੇ ਵਿੱਚ ਸਾਈਨ ਕਰ ਦਿੱਤਾ। ਵੱਖ ਵੱਖ ਦੇਸ਼ਾਂ ਦੇ ਵਿੱਚ ਇਹ ਜਿਹੜਾ ਦਿਨ ਹੈ ਵੱਖ ਵੱਖ ਤਰੀਕਾਂ ਨੂੰ ਅਤੇ ਵੱਖ ਵੱਖ ਦਿਨਾਂ ਨੂੰ ਮਨਾਇਆ ਜਾਂਦਾ ਹੈ। ਜ਼ਿਆਦਾ ਅਫਰੀਕੀ ਦੇਸ਼ਾਂ ਦੇ ਵਿੱਚ 3ਜਾ ਐਤਵਾਰ ਜੂਨ ਜਾਂ ਜੂਨ 19 ਮਾਰਚ ਇੰਡੋਨੇਸ਼ੀਆ ਦੇ ਵਿੱਚ ਮਨਾਇਆ ਜਾਂਦਾ ਹੈ। ਜਿਹੜਾ ਫਾਦਰ ਡੇ ਹੈ ਉਹ ਮਨਾਇਆ ਜਾਂਦਾ ਹੈ 12 ਨਵੰਬਰ ਨੂੰ ਇੰਡੀਆ ਦੇ ਵਿੱਚ, 3rd Sunday of June। ਬਾਕੀ ਦੇਸ਼ਾਂ ਦੇ ਵਿੱਚ 3rd Sunday of June ਜਪਾਨ ਦੇ ਵਿੱਚ, ਮਲੇਸ਼ੀਆ, ਪਾਕਿਸਤਾਨ, ਫਿਲਪਾਈਨ, ਲੰਕਾ, UK, ਫਰਾਂਸ, ਕੈਨੇਡਾ, ਟਰਕੀ ਅਤੇ USA ਦੇ ਵਿੱਚ ਮਨਾਇਆ ਜਾਂਦਾ ਹੈ। 2nd Sunday ਨੂੰ ਆਸਟ੍ਰੇਲੀਆ ਅਤੇ ਬੈਲਜੀਅਮ ਦੇ ਵਿੱਚ, ਰਸ਼ੀਆ ਦੇ ਵਿੱਚ 3rd Sunday of October, ਸਪੇਨ ਦੇ ਵਿੱਚ 19 ਮਾਰਚ ਨੂੰ, ਆਸਟ੍ਰੇਲੀਆ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ 1st Sunday ਸਤੰਬਰ ਮਹੀਨੇ ਦਾ ਹੁੰਦਾ ਹੈ, ਅਤੇ ਨਿਊਜ਼ੀਲੈਂਡ ਵੀ ਇਸੇ ਦਿਨ ਹੀ ਫਾਦਰ ਡੇ ਮਨਾਇਆ ਜਾਂਦਾ ਹੈ। ਫਾਦਰ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਲਓ ਹੁਣ ਸੁਣਦੇ ਹਾਂ ਕੁਝ ਗੀਤ।
3: ਦੋਸਤੋ, ਜੋ ਮੌਜਾਂ ਬਚਪਨ ਤੇ ਜਵਾਨੀ ਵਿੱਚ ਬਾਪੂ ਦੇ ਸਿਰ ਤੇ ਕਰੀਆਂ, ਸੱਚ ਮੰਨਿਓ ਉਹ ਜ਼ਿੰਦਗੀ 'ਚ ਮੁੜ ਕੇ ਦੁਬਾਰੇ ਨਹੀਂ ਮਿਲਦੀਆਂ।

ਹੁਣ ਮੈਂ ਹੋਰ ਤੁਹਾਨੂੰ ਦੋ ਗੀਤ ਸੁਣਾਉਣ ਜਾ ਰਿਹਾ ਹਾਂ। ਵਿਸ਼ਾ ਤਾਂ ਇਹਨਾਂ ਦਾ ਵੀ ਬਾਪੂ ਹੀ ਹੈ, ਪਰ ਇਹਦੇ ਵਿੱਚ ਇੱਕ ਗੀਤ ਗਾਇਆ ਹੈ ਪਾਲੀ ਦੈਤ ਵਾਲੀਆ ਨੇ, ਬਾਪੂ ਦੇ ਸ਼ੌਂਕ ਜੋ ਪੁੱਤਰ ਕਰਕੇ ਉਸਨੇ ਮਾਰ ਲੈ ਅਤੇ ਬਾਅਦ 'ਚ ਪੁੱਤਰ ਕੀ ਦਿੰਦਾ ਹੈ ਬਾਪੂ ਨੂੰ, ਇਸ ਦੇ ਬਾਰੇ ਜ਼ਿਕਰ ਕੀਤਾ ਗਿਆ ਹੈ। ਸਾਰੇ ਪੁੱਤ ਇੱਕੋ ਜਿਹੇ ਨਹੀਂ ਹੁੰਦੇ। ਅਤੇ ਦੂਸਰਾ ਗੀਤ ਦੁੱਖ ਬਾਪੂ ਦੀ ਰੋਟੀ ਦਾ ਹੈ। ਬਜ਼ੁਰਗ ਰਲ ਕੇ ਸੱਥ ਦੇ ਵਿੱਚ ਬੈਠੇ ਹਨ ਅਤੇ ਇੱਕ ਦੂਜੇ ਨੂੰ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਬਾਪੂ ਦੀ ਰੋਟੀ ਦਾ ਦੁੱਖ ਪੁੱਤਰਾਂ ਨੂੰ ਪੈ ਗਿਆ। ਸਾਰੀ ਉਮਰ ਬਾਪੂ ਨੇ ਕਮਾ ਕਮਾ ਕੇ ਤੰਗੀਆਂ ਤੁਰਸ਼ੀਆਂ ਚੱਲ ਕੇ ਆਪਣੀ ਔਲਾਦ ਨੂੰ ਪਾਲਿਆ ਅਤੇ ਅਖੀਰ ਦੇ ਵਿੱਚ ਕੀ ਹੁੰਦਾ ਹੈ, ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਲਓ ਗੀਤ ਸੁਣਦੇ ਹਾਂ।

ਮੈਂ ਤੁਸੀਂ ਗੀਤ ਸੁਣ ਰਹੇ ਸੀ, ਇੱਕ ਸ਼ੇਰ ਹੈ, ਜ਼ਿੰਦਾ ਰਹਿਣੇ ਕਾ ਹੱਕ ਮਿਲੇਗਾ ਉਸੇ ਜਿਸ ਮੇਂ ਮਰਨੇ ਕਾ ਹੌਸਲਾ ਹੋਗਾ। ਇਹ ਸ਼ੇਰ ਜੋ ਹੈ ਸਰਫਰਾਜ਼ ਅਬਦ ਨੇ ਲਿਖਿਆ ਹੈ। ਇਸ ਸ਼ੇਰ ਦੇ ਸੰਬੰਧ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਇੱਕ ਵਾਰ ਫਿਰ ਸੜਕ 'ਤੇ ਉੱਤਰ ਆਇਆ ਹੈ। ਚੰਡੀਗੜ੍ਹ ਮੋਹਾਲੀ ਬਾਰਡਰ 'ਤੇ 7 ਦਿਨ ਲਈ ਪੱਕਾ ਮੋਰਚਾ ਸ਼ੁਰੂ ਹੈ। ਸਾਡੀ ਜਾਣਕਾਰੀ ਦੇ ਅਨੁਸਾਰ 3 ਦਿਨ ਦੁਪਹਿਰ ਤੱਕ ਵੀ ਜੋ ਸੱਤਾ ਪੰਜਾਬ ਅਤੇ ਕੇਂਦਰ ਸਰਕਾਰ ਦੇ ਵੱਲੋਂ ਮੋਰਚੇ ਦੇ ਆਗੂਆਂ ਨੂੰ ਕਿਸੇ ਗੱਲਬਾਤ ਦਾ ਸੱਦਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਕੋਈ ਗੁਪਤ ਟਰੈਕ ਗੱਲਬਾਤ ਦੀ ਸੂਚਨਾ ਹੈ। ਇਹ ਸਥਿਤੀ ਕਿਸਾਨ ਨੇਤਾਵਾਂ ਦੇ ਵਿੱਚ ਹਤਾਸ਼ਾ ਵਧਾ ਰਹੀ ਹੈ। ਸੰਭਾਵਨਾ ਬਣਦੀ ਜਾ ਰਹੀ ਹੈ ਕਿ ਧਰਨਾ 7 ਦਿਨਾਂ ਦੀ ਬਜਾਏ ਲੰਮਾ ਲਟਕ ਜਾਵੇ। ਕਿਸਾਨਾਂ ਦੇ ਵੱਲੋਂ ਜੋ ਮੰਗ ਪੱਤਰ ਦਿੱਤਾ ਗਿਆ ਹੈ, ਬਹੁਤ ਸਾਰੀਆਂ ਮੰਗਾਂ ਉਹਦੇ ਵਿੱਚ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਹਨ, ਕਾਫੀ ਮੰਗਾਂ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਹਨ, ਪਰ ਮੁੱਖ ਤੌਰ 'ਤੇ ਪਾਣੀਆਂ ਨਾਲ ਸੰਬੰਧਿਤ ਸਾਰੇ ਗੈਰ ਕਾਨੂੰਨੀ ਸਮਝੌਤੇ ਅਤੇ ਪੰਜਾਬ ਪੁਨਰ ਗਠਨ ਐਕਟ ਦੀਆਂ ਧਾਰਾ 78, 79, 80 ਵਿਧਾਨ ਸਭਾ ਦੇ ਵਿੱਚ ਰੱਦ ਕਰਕੇ ਕੇਂਦਰ ਤੋਂ ਪਾਰਲੀਮੈਂਟ ਦੇ ਵਿੱਚ ਰੱਦ ਕਰਾਉਣ ਦੀ ਮੰਗ ਰੱਖੀ ਗਈ ਹੈ। ਡੈਮ ਸੇਫਟੀ ਐਕਟ ਵੀ ਵਿਧਾਨ ਸਭਾ ਵਿੱਚ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੰਗ ਪੱਤਰ ਵਿੱਚ ਮੰਗਾਂ ਦੀ ਲੰਮੀ ਚੌੜੀ ਸੂਚੀ ਹੈ। ਕਿਸਾਨ ਮੋਰਚੇ ਦੀਆਂ ਬਹੁਤੀਆਂ ਮੰਗਾਂ ਸਿਰਫ ਕਿਸਾਨਾਂ ਦੀਆਂ ਨਹੀਂ ਸਗੋਂ ਸਮੁੱਚੇ ਪੰਜਾਬ ਦੀਆਂ ਮੰਗਾਂ ਹਨ। ਪੰਜਾਬ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜੋ ਕੁਛ ਉਹਦੇ ਹੱਥ ਵੱਸ ਹੈ ਉਹ ਕਰਕੇ ਪੰਜਾਬ ਦੀਆਂ ਮੰਗਾਂ ਕੇਂਦਰ ਤੋਂ ਮਨਵਾਉਣ ਦਾ ਰਾਹ ਲੱਭਣਾ ਚਾਹੀਦਾ ਹੈ। ਬਾਤ ਹੱਕ ਹੈ ਤੋ ਫਿਰ ਕਬੂਲ ਕਰੋ, ਇਹ ਨਾ ਦੇਖੋ ਕਿ ਕੌਣ ਕਹਿਤਾ ਹੈ। ਇਹ ਸੀ ਇੱਕ ਜਾਣਕਾਰੀ ਅਤੇ ਲਓ ਹੁਣ ਸੁਣਦੇ ਹਾਂ ਗੀਤ।

ਸਭਾ ਦੇ ਇੱਕ ਹੋਰ ਜਾਣਕਾਰੀ, ਇਸ ਵੇਲੇ ਪੰਜਾਬ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਡੀਏ ਸੰਬੰਧੀ ਝਗੜਾ ਸਿਰਫ ਵਿੱਤੀ ਜਾਂ ਅਦਾਲਤੀ ਝਗੜਾ ਹੀ ਨਹੀਂ ਰਹਿ ਗਿਆ, ਸਗੋਂ ਇਹ 2027 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਰਾਜਨੀਤਿਕ ਮੁੱਦਾ ਵੀ ਬਣ ਗਿਆ ਹੈ। ਇਸ ਨੇ ਮੁਫ਼ਤ ਦੀਆਂ ਸਰਕਾਰੀ ਸਹੂਲਤਾਂ ਅਤੇ ਹੱਕ ਦੀ ਬਹਿਸ ਵੀ ਛੇੜ ਦਿੱਤੀ ਹੈ। ਮੁਲਾਜ਼ਮ ਅਤੇ ਵਿਰੋਧੀ ਪਾਰਟੀਆਂ ਦਾ ਇਲਜ਼ਾਮ ਹੈ ਕਿ ਸਰਕਾਰ ਦੇ ਕੋਲ ਵੋਟਾਂ ਲਈ ਮੁਫ਼ਤ ਸਹੂਲਤਾਂ ਦੇਣ ਵਾਸਤੇ ਤਾਂ ਪੈਸਾ ਹੈ, ਪਰ ਮੁਲਾਜ਼ਮਾਂ ਦਾ ਬਣਦਾ ਹੱਕ ਅਦਾਲਤੀ ਫੈਸਲੇ ਦੇ ਬਾਵਜੂਦ ਦੇਣ ਲਈ ਪੈਸੇ ਨਹੀਂ ਹਨ। ਪਰ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਦੇ ਵਿੱਚ ਤਨਖਾਹਾਂ ਸਭ ਤੋਂ ਵੱਧ ਹਨ। ਗੁਜਰਾਤ ਨਾਲ ਪੰਜਾਬ ਦੇ ਵਿੱਚ 28% ਦੀ ਵਧੇਰੇ ਤਨਖਾਹ ਹੈ। ਪੰਜਾਬ ਦੇ ਕੁੱਲ ਜੋ ਰੈਵਨਿਊ ਹੁੰਦਾ ਹੈ ਉਹਦਾ 51% ਮੁਲਾਜ਼ਮਾਂ ਦੇ ਖਾਤੇ ਦੇ ਵਿੱਚ ਜਾ ਰਿਹਾ ਹੈ। ਪਰ ਗੌਰਤਲਬ ਹੈ ਕਿ ਪੰਜਾਬ ਵਿੱਚ ਡੀਏ ਦਰ 42% ਹੈ ਅਤੇ ਕੇਂਦਰ ਦੇ ਵਿੱਚ 60% ਹੈ, 18% ਦਾ ਫਰਕ। ਪੰਜਾਬ ਸਰਕਾਰ ਕਹਿੰਦੀ ਹੈ ਕਿ ਮਾਮਲਾ ਪਿਛਲੀਆਂ ਸਰਕਾਰਾਂ ਵੇਲੇ ਦਾ ਸਾਨੂੰ ਵਿਰਾਸਤ ਦੇ ਵਿੱਚ ਮਿਲਿਆ ਹੈ। ਉਸਨੇ ਇਹ ਭੁਗਤਾਨ 5 ਕਿਸ਼ਤਾਂ ਵਿੱਚ ਕਰਨ ਦੀ ਤਜਵੀਜ਼ ਬਣਾਈ ਸੀ, ਪਰ ਹਾਈ ਕੋਰਟ ਨੇ 15 ਦਿਨਾਂ ਦੇ ਵਿੱਚ ਪੂਰਾ ਭੁਗਤਾਨ ਕਰਨ ਦਾ ਹੁਕਮ ਦਿੱਤਾ। ਮੁਲਾਜ਼ਮਾਂ ਨੇ ਹਾਈ ਕੋਰਟ ਦੀ ਮਾਣਹਾਨੀ ਦਾ ਕੇਸ ਪਾਇਆ ਹੈ। ਪੰਜਾਬ ਸਰਕਾਰ ਕੋਲ ਕਿੰਨਾ ਪੈਸਾ ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲ ਰਿਹਾ ਹੈ ਦੇ ਆਧਾਰ 'ਤੇ ਸੁਪਰੀਮ ਕੋਰਟ ਦੇ ਵਿੱਚ ਹੈ। ਮਾਮਲੇ ਦਾ ਜੋ ਰਾਜਨੀਤਿਕ ਪੱਖ ਵੀ ਬੜਾ ਤਕੜਾ ਹੈ। ਹੁਣ ਜੇ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਸਰਕਾਰ ਦੇ ਹੱਕ ਵਿੱਚ ਹੋ ਜਾਂਦਾ ਹੈ, ਮੁਲਾਜ਼ਮ ਵਰਗ ਨਾਰਾਜ਼ ਹੋ ਜਾਵੇਗਾ। ਜੇ ਮੁਲਾਜ਼ਮਾਂ ਦੇ ਹੱਕ ਵਿੱਚ ਹੋਇਆ, ਸਰਕਾਰ ਦੀਆਂ ਆਰਥਿਕ ਮੁਸ਼ਕਲਾਂ ਵੱਧ ਜਾਣਗੀਆਂ। ਜਾਣਦੇ ਹਾਂ ਕਿ ਪੰਜਾਬ ਦੇ ਸਿਰ ਪਹਿਲਾਂ ਹੀ ਹੁਣ ਤੱਕ 4.35 ਲੱਖ ਕਰੋੜ ਦਾ ਕਰਜ਼ਾ ਹੋਣ ਦੇ ਅਨੁਮਾਨ ਹਨ। ਮਾਰਚ 2027 ਤੱਕ ਇਹ ਹੋਰ ਵਧੂਗਾ। ਕੁੱਲ ਕਰੀਬ 7.5 ਲੱਖ ਮੁਲਾਜ਼ਮ ਹਨ। ਜੇ ਇੱਕ ਪਰਿਵਾਰ ਦੀਆਂ 4 ਵੋਟਾਂ ਵੀ ਗਿਣੀਆਂ ਜਾਣ ਤਾਂ 30 ਲੱਖ ਦੇ ਕਰੀਬ ਬਣਦੀਆਂ ਹਨ, ਜੋ ਚੋਣ ਨਤੀਜਿਆਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਸਕਦੀਆਂ ਹਨ। ਇਸ ਲਈ ਵਿਰੋਧੀ ਪਾਰਟੀਆਂ ਮੁਲਾਜ਼ਮਾਂ ਦੇ ਹੱਕ ਵਿੱਚ ਖੁੱਲ੍ਹ ਕੇ ਬੋਲ ਰਹੀਆਂ ਹਨ। ਅਜਿਹੀ ਹਾਲਤ ਦੇ ਵਿੱਚ ਪੰਜਾਬ ਸਰਕਾਰ ਲਈ ਸਭ ਤੋਂ ਚੰਗਾ ਰਾਹ ਤਾਂ ਇਹੀ ਹੈ ਕਿ ਉਹ ਅਦਾਲਤ ਤੋਂ ਬਾਹਰ ਮੁਲਾਜ਼ਮ ਅਤੇ ਪੈਨਸ਼ਨਰ ਯੂਨੀਅਨਾਂ ਦੇ ਆਗੂਆਂ ਦੇ ਨਾਲ ਗੱਲਬਾਤ ਰਾਹੀਂ ਵਿਚਕਾਰ ਦਾ ਰਾਹ ਲੱਭੇ। ਉਂਝ ਵੋਟਾਂ ਲਈ ਮੁਫ਼ਤ ਦੀਆਂ ਯੋਜਨਾਵਾਂ ਕਿਸੇ ਵੀ ਕੌਮ ਦੀ ਤਰੱਕੀ ਦੇ ਵਿੱਚ ਕੰਢੇ ਬੀਜਣ ਦਾ ਕੰਮ ਹੀ ਕਰਦੀਆਂ ਹਨ। ਇਤਿਹਾਸ ਗਵਾਹ ਹੈ ਕਿ ਜਿਹੜੀਆਂ ਕੌਮਾਂ ਨੂੰ ਮੁਫ਼ਤ ਦੀ ਚੇਟਕ ਲਾ ਦਿੱਤੀ ਜਾਵੇ ਉਹ ਬਰਬਾਦ ਹੋ ਜਾਂਦੀਆਂ ਹਨ ਅਤੇ ਸਵੈ ਮਾਣ ਖਤਮ ਕਰ ਦਿੱਤੀਆਂ ਜਾਂਦੀਆਂ ਹਨ। ਮਾਲੇ ਮੁਫ਼ਤ ਇੱਕ ਮਿੱਠਾ ਸਾ ਜ਼ਹਿਰ ਹੈ ਯਾਰੋ, ਮਾਲੇ ਮੁਫ਼ਤ ਮੇਂ ਕੌਮੇ ਜ਼ਲੀਲ ਹੋ ਜਾਏ। ਇਹ ਸੀ ਇੱਕ ਜਾਣਕਾਰੀ। ਸੁਣਦੇ ਹਾਂ ਕੁਝ ਗੀਤ।

ਗੀਤਾਂ ਤੋਂ ਬਾਅਦ ਅੱਜ ਤੱਕ ਦੀਆਂ ਕੁਝ ਖਬਰਾਂ। ਮੀਰੀ ਪੀਰੀ ਦੇ ਮਹਾਨ ਸਿਧਾਂਤ ਪੰਥਕ ਏਕਤਾ ਅਤੇ ਖਾਲਸਾਈ ਵਿਰਸੇ ਦਾ ਸੁਨੇਹਾ ਦਿੰਦਾ ਮੀਰੀ ਪੀਰੀ ਖਾਲਸਾ ਮਾਰਚ ਤਖ਼ਤ ਕੇਸਗੜ੍ਹ ਸਾਹਿਬ ਦੇ ਵਿੱਚ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਇਆ। ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸੰਗਤ ਨੇ ਜੈਕਾਰਿਆਂ ਦੇ ਨਾਲ ਨਿੱਘਾ ਸਵਾਗਤ ਕੀਤਾ। ਮਾਰਚ ਦੀ ਸੰਪੂਰਨਤਾ ਮੌਕੇ ਪੰਥਕ ਆਗੂਆਂ ਅਤੇ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ, ਪੰਥ ਦੀ ਚੜ੍ਹਦੀ ਕਲਾ, ਸਮੁੱਚੀ ਸਿੱਖ ਕੌਮ ਦੀ ਏਕਤਾ ਦੇ ਲਈ ਅਰਦਾਸਾਂ ਕੀਤੀਆਂ। ਅੱਜ ਅਧਿਆਪਕ ਦਿਵਸ ਮੌਕੇ ਸਿੱਖਿਆ ਵਿਭਾਗ ਦੇ ਵੱਲੋਂ 55 ਅਧਿਆਪਕਾਂ ਨੂੰ ਅਧਿਆਪਕ ਰਾਜ ਪੁਰਸਕਾਰ, 10 ਅਧਿਆਪਕਾਂ ਨੂੰ ਯੁਵਾ ਅਧਿਆਪਕ ਪੁਰਸਕਾਰ, 4 ਅਧਿਆਪਕਾਂ ਨੂੰ ਵਿਸ਼ੇਸ਼ ਅਧਿਆਪਕ ਪੁਰਸਕਾਰ ਅਤੇ ਵਿਭਾਗ ਦੇ 6 ਅਧਿਕਾਰੀਆਂ ਨੂੰ ਪ੍ਰਬੰਧਕੀ ਪੁਰਸਕਾਰਾਂ ਦੇ ਨਾਲ ਸਨਮਾਨਿਤ ਕੀਤਾ। ਪੰਜਾਬ ਸਰਕਾਰ ਨੇ ਹਾਈਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਜਿਹਦੇ ਵਿੱਚ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸਾਰੇ ਬਕਾਇਆ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਦੇ ਪੈਸੇ 2 ਹਫ਼ਤਿਆਂ ਦੇ ਅੰਦਰ ਦੇਣ ਲਈ ਕਿਹਾ ਗਿਆ ਸੀ।

ਸਰਕਾਰ ਨੇ ਦਲੀਲ ਦਿੱਤੀ ਹੈ ਕਿ ਲਗਭਗ 14,191 ਕਰੋੜ ਰੁਪਈਏ ਦੇ ਬਕਾਏ ਇੰਨੇ ਘੱਟ ਸਮੇਂ ਦੇ ਵਿੱਚ ਅਦਾਇਗੀ ਕਰਨੀ ਸੰਵਿਧਾਨਕ ਤੌਰ ਉੱਤੇ ਸੰਭਵ ਹੈ। ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਮੋਹਨਜੀਤ ਸਿੰਘ ਨੂੰ ਮਿਲਣ ਪੁੱਜੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ, ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਵਿਜੇ ਇੰਦਰ ਸਿੰਗਲਾ ਨੇ ਐਲਾਨ ਕੀਤਾ ਕਿ ਤਸ਼ੱਦਦ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਅਤੇ ਪੀੜਤ ਨੌਜਵਾਨ ਨੂੰ ਇਨਸਾਫ ਦਵਾਉਣ ਲਈ ਲੜਾਈ ਲੜੀ ਜਾਵੇਗੀ। ਕਾਂਗਰਸੀ ਆਗੂਆਂ ਨੇ ਆਪ ਸਰਕਾਰ ਤੇ ਨਿਸ਼ਾਨੇ ਸਿੱਧੇ। ਬਾਜਵਾ ਨੇ ਕਿਹਾ ਕਿ ਮੋਹਨਜੀਤ ਸਿੰਘ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਨਸ਼ਿਆਂ ਦੇ ਖਿਲਾਫ਼ ਕਾਲਾ ਝੰਡਾ ਦਿਖਾ ਕੇ ਕੋਈ ਗਲਤ ਕੰਮ ਨਹੀਂ ਕੀਤਾ, ਪਰ ਪੁਲਿਸ ਨੇ ਨੌਜਵਾਨ ਮੋਹਨਜੀਤ ਸਿੰਘ ਉੱਪਰ ਅਣਮਨੁੱਖੀ ਤਸ਼ੱਦਦ ਢਾਇਆ, ਕੇਸਾਂ ਦੀ ਬੇਅਦਬੀ ਕੀਤੀ ਗਈ, ਜਿਸ ਦੀ ਸ਼ਿਕਾਇਤ ਉਹ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭੇਜ ਰਹੇ ਹਨ। ਦੂਜੇ ਪਾਸੇ ਭਾਜਪਾ ਪੰਜਾਬ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪਿੰਡ ਸ਼ੇਰੋਂ ਦੇ ਵਿੱਚ ਸਿੱਖ ਨੌਜਵਾਨ ਤੇ ਪੁਲਿਸ ਜ਼ਬਰ ਦੇ ਹਵਾਲੇ ਦੇ ਨਾਲ ਕਿਹਾ ਕਿ ਮੁੱਖ ਮੰਤਰੀ ਆਪਣੇ ਆਪ ਨੂੰ ਮੁਗਲ ਦੌਰ ਦਾ ਸ਼ਾਸਕ ਸਮਝਣ ਲੱਗੇ ਹਨ ਤੇ ਲੋਕਤੰਤਰਕ ਅਧਿਕਾਰਾਂ ਦਾ ਕਾਣ ਕਰਨ ਲੱਗੇ ਹੋਏ ਹਨ। ਸਿੱਖ ਨੌਜਵਾਨਾਂ ਦੇ ਕਾਰਾਂ ਦੀ ਬੇਅਦਬੀ ਗੰਭੀਰ ਅਪਰਾਧ ਹੈ ਤੇ ਨੌਜਵਾਨ ਨੂੰ ਕਰੰਟ ਲਾਉਣਾ, ਬੁਰੀ ਤਰ੍ਹਾਂ ਮਾਰਕੁੱਟ ਕਰਨਾ, ਕਾਰਾਂ ਦੀ ਬੇਅਦਬੀ ਕਰਨ ਦੀ ਘਟਨਾ ਨੇ ਮੁਗਲ ਦੌਰ ਯਾਦ ਕਰਵਾ ਦਿੱਤਾ ਹੈ। ਮੁੱਖ ਮੰਤਰੀ ਸਾਹਿਬ, ਯਾਦ ਰੱਖਿਓ ਕਿ ਸੱਤਾ ਹਮੇਸ਼ਾ ਨਹੀਂ ਰਹਿੰਦੀ। ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਨੇ ਤੁਰੰਤ ਮੁੱਖ ਮੰਤਰੀ ਨੂੰ ਮੁਆਫ਼ੀ ਮੰਗਣ ਅਤੇ ਸਿੱਖ ਨੌਜਵਾਨ ਤੇ ਅਣਮਨੁੱਖੀ ਤਸ਼ੱਦਦ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ ਨੂੰ ਲੈ ਕੇ ਸੂਤਰਾਂ ਅਨੁਸਾਰ ਸਰਕਾਰ ਵੱਲੋਂ 2020 ਤੋਂ ਬਾਅਦ ਨੌਕਰੀ ਦੇ ਵਿੱਚ ਆਏ ਮੁਲਾਜ਼ਮਾਂ ਲਈ DA ਨੂੰ 60% ਕਰਨ ਸੰਬੰਧੀ ਫੈਸਲਾ ਲੈ ਜਾਣ ਦੀ ਸੰਭਾਵਨਾ ਹੈ। ਜੇ ਇਹ ਫੈਸਲਾ ਹੁੰਦਾ ਹੈ ਤਾਂ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। DA ਦਰ ਲਾਗੂ ਹੋਣ ਦੀ ਮਿਤੀ ਅਤੇ ਇਹਦੇ ਬਕਾਏ ਦੇ ਸੰਬੰਧੀ ਅੰਤਮ ਸਥਿਤੀ ਸਰਕਾਰ ਦੇ ਵੱਲੋਂ ਅਧਿਕਾਰਤ ਐਲਾਨ ਤੋਂ ਬਾਅਦ ਹੀ ਪਤਾ ਲੱਗੇਗੀ। ਚੰਡੀਗੜ੍ਹ ਭਾਜਪਾ SC ਮੋਰਚਾ ਪੰਜਾਬ ਦੇ ਨਵ ਨਿਯੁਕਤ ਸੂਬਾ ਪ੍ਰਧਾਨ ਸ਼ੀਤਲ ਅੰਗਰਾਲ ਨੇ ਪੰਜਾਬ ਭਾਜਪਾ ਦਫ਼ਤਰ ਵਿਖੇ ਕਰਵਾਏ ਸਮਾਗਮ ਦੌਰਾਨ ਆਪਣਾ ਅਹੁਦਾ ਸੰਭਾਲਿਆ। ਲੁਧਿਆਣੇ ਦੇ ਬੱਲੋ ਕੇ ਸਥਿਤ 60 ਅਤੇ 105 MLD ਸਮਰੱਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟਾਂ ਦੇ ਸੰਚਾਲਕਾਂ ਵੱਲੋਂ ਸੀਵਰੇਜ ਲਾਈਨਾਂ ਦਾ ਅਣਸੋਧਿਆ ਪਾਣੀ ਸਿੱਧਾ ਹੀ ਬੁੱਢਾ ਦਰਿਆ ਦੇ ਵਿੱਚ ਬਾਈਪਾਸ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਲਬੀਰ ਸਿੰਘ ਸੀਚੇਵਾਲ ਦੀ ਟੀਮ ਨੇ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਉਕਤ ਪਲਾਂਟਾਂ ਦੇ ਸੰਚਾਲਕਾਂ ਵੱਲੋਂ ਪਲਾਂਟ ਬੰਦ ਰੱਖ ਕੇ ਅਣਸੋਧਿਆ ਪਾਣੀ ਬੁੱਢਾ ਦਰਿਆ ਦੇ ਵਿੱਚ ਬਾਈਪਾਸ ਕੀਤਾ ਜਾ ਰਿਹਾ ਹੈ, ਜਿਹਦੇ ਕਾਰਨ ਦਰਿਆ ਪ੍ਰਦੂਸ਼ਿਤ ਹੋ ਰਿਹਾ ਹੈ। ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਵਿੱਚ 20 ਤੋਂ 25 ਜੁਲਾਈ ਦਰਮਿਆਨ ਕਾਕਰੋਚ ਜਨਤਾ ਪਾਰਟੀ ਦੀ ਅਗਵਾਈ ਹੇਠ ਹੋਏ ਰੋਸ ਮੁਜ਼ਾਹਰਿਆਂ ਦੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਵਿਰੁੱਧ ਦਰਜ ਸਾਰੇ ਕੇਸ ਰੱਦ ਕਰ ਦਿੱਤੇ, ਜਿਹਦੇ ਮਗਰੋਂ CJP ਨੇ ਕੌਮੀ ਰਾਜਧਾਨੀ ਦੇ ਵਿੱਚ ਆਪਣਾ 5 ਸਤੰਬਰ ਦਾ ਮਾਰਚ ਰੱਦ ਕਰ ਦਿੱਤਾ। ਹਾਰਪਰ ਕੋਲਿਨਸ ਇੰਡੀਆ ਨੇ ਕਿਹਾ ਹੈ ਕਿ ਉਹ ਕਾਂਗਰਸ ਨੇਤਾ ਸੋਨੀਆ ਗਾਂਧੀ ਦੀ ਸਵੈ ਜੀਵਨੀ ਬਿਲੋਗਿੰਗ ਏ ਜਰਨੀ ਆਫ ਲਵ ਭਾਰਤ ਦੇ ਵਿੱਚ 10 ਨਵੰਬਰ ਨੂੰ ਪ੍ਰਕਾਸ਼ਿਤ ਕਰੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅਧਿਆਪਕ ਦਿਵਸ ਦੀ ਪੂਰਬਲੀ ਸ਼ਾਮ ਮੌਕੇ ਦੇਸ਼ ਭਰ ਦੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਵਿਦਿਆਰਥੀਆਂ ਨੂੰ ਚੰਗਾ ਇਨਸਾਨ ਬਣਾਉਣ ਅਤੇ ਉਹਨਾਂ ਦਾ ਸਹੀ ਮਾਰਗਦਰਸ਼ਨ ਕਰਨ ਦੇ ਵਿੱਚ ਅਧਿਆਪਕਾਂ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੱਤਾ। ਸ਼੍ਰੀ ਹਰੀਕੋਟਾ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਇੱਕ ਹੋਰ EOS-05 ਧਰਤੀ ਨਿਰੀਖਣ ਉਪਗ੍ਰਹਿ ਨੂੰ ਸਫਲਤਾਪੂਰਵਕ ਪੁਲਾੜ ਦੇ ਵਿੱਚ ਭੇਜਿਆ। ਉਪਗ੍ਰਹਿ ਨੂੰ ਨਿਰਧਾਰਿਤ ਪੰਧ ਦੇ ਵਿੱਚ ਸਫਲਤਾਪੂਰਵਕ ਸਥਾਪਿਤ ਕਰ ਦਿੱਤਾ ਗਿਆ ਹੈ। ਇਹ ਭਾਰਤ ਦਾ ਪਹਿਲਾ ਸਮਰਪਿਤ ਇਮੇਜਿੰਗ ਸੈਟੇਲਾਈਟ ਹੈ ਜੋ ਲਗਭਗ 36,000 ਕਿਲੋਮੀਟਰ ਦੀ ਉਚਾਈ ਤੋਂ ਲਗਾਤਾਰ ਧਰਤੀ ਦੇ ਇੱਕ ਨਿਰਧਾਰਿਤ ਖੇਤਰ ਦੀ ਨਿਗਰਾਨੀ ਕਰਨ ਦੀ ਸਮਰੱਥਾ ਰੱਖਦਾ ਹੈ। ਕਠਮੰਡੂ ਦੇ ਵਿੱਚ ਹੜ੍ਹ ਆਉਣ ਦੇ 9 ਦਿਨਾਂ ਬਾਅਦ ਹਾਈਡਰੋ ਪਾਵਰ ਪ੍ਰੋਜੈਕਟ ਦੀ ਸੁਰੰਗ 'ਚੋਂ 2 ਮਜ਼ਦੂਰਾਂ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ। ਸੁਰੰਗ ਦੇ ਵਿੱਚ 42 ਕਰਮਚਾਰੀਆਂ ਅਤੇ ਮਜ਼ਦੂਰਾਂ ਦੇ ਫਸੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹੜ੍ਹ ਕਾਰਨ ਹੁਣ ਤੱਕ 5300 ਤੋਂ ਵੱਧ ਲੋਕ ਲਾਪਤਾ ਹਨ। 1295 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਚਾਅ ਟੀਮਾਂ ਨੇ 12,038 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਹੜ੍ਹ ਦੇ ਨਾਲ ਕਰੀਬ 16 ਲੱਖ ਲੋਕ ਪ੍ਰਭਾਵਿਤ ਹੋਏ ਅਤੇ 8,317 ਘਰ ਤਬਾਹ ਹੋ ਗਏ ਹਨ। ਯੂਰਪੀਅਨ ਯੂਨੀਅਨ ਦੇ 5 ਮੁੱਖ ਦੇਸ਼ਾਂ ਡੈਨਮਾਰਕ, ਜਰਮਨੀ, ਆਸਟਰੀਆ, ਨੀਦਰਲੈਂਡ ਅਤੇ ਗ੍ਰੀਸ ਨੇ ਉਹਨਾਂ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਨੂੰ 2027 ਦੇ ਸ਼ੁਰੂ ਤੱਕ ਬਾਹਰੀ ਕੇਂਦਰਾਂ ਦੇ ਵਿੱਚ ਭੇਜਣਾ ਸ਼ੁਰੂ ਕਰਨ ਦੀ ਵਿਉਂਤਬੰਦੀ ਕੀਤੀ ਹੈ, ਜਿਨ੍ਹਾਂ ਦੀਆਂ ਸ਼ਰਨ ਏਜੰਸੀਆਂ ਨੂੰ ਕਾਨੂੰਨੀ ਤੌਰ 'ਤੇ ਰੱਦ ਕਰ ਦਿੱਤਾ ਗਿਆ। 5 ਦੇਸ਼ ਕਿਸੇ ਗੈਰ ਯੂਰਪੀਅਨ ਦੇਸ਼ ਦੇ ਭਾਈਵਾਲ ਦੇਸ਼ ਨਾਲ ਸਮਝੌਤਾ ਕਰਨ ਲਈ ਗੱਲਬਾਤ ਕਰ ਰਹੇ ਹਨ, ਜਿਹਦੇ ਵਿੱਚ ਰਵਾਂਡਾ ਵਰਗੇ ਦੇਸ਼ਾਂ ਦੇ ਨਾਂ ਚਰਚਾ ਦੇ ਵਿੱਚ ਹਨ। ਕੈਨੇਡਾ ਦੇ ਵਿੱਚ ਅਗਸਤ ਦੇ ਦੌਰਾਨ 41,700 ਨੌਕਰੀਆਂ ਖੁੱਸੀਆਂ। ਇੰਨੇ ਵੱਡੇ ਪੱਧਰ 'ਤੇ ਨੌਕਰੀਆਂ ਜਾਣ ਦੇ ਬਾਵਜੂਦ ਦੇਸ਼ ਦੇ ਵਿੱਚ ਬੇਰੁਜ਼ਗਾਰੀ ਦੀ ਦਰ 6.4% 'ਤੇ ਸਥਿਰ ਹੈ। ਨਿਊਯਾਰਕ, ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਮੁਤਾਬਕ ਵਾਸ਼ਿੰਗਟਨ ਅਤੇ ਤਹਿਰਾਨ ਦੇ ਵਿਚਾਲੇ ਟਕਰਾਅ ਦਾ ਅੰਤ ਹੋਰਮਜ਼ ਜਲਡਬਲੂ ਦੇ ਵਿੱਚ ਵਪਾਰਕ ਜਹਾਜ਼ਾਂ 'ਤੇ ਹੋਣ ਵਾਲੇ ਹਮਲੇ ਰੁਕਣ 'ਤੇ ਨਿਰਭਰ ਕਰਦਾ ਹੈ। ਜਦੋਂ ਤੱਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਨਹੀਂ ਹੁੰਦਾ, ਅਮਰੀਕਾ ਇਰਾਨ ਨਾਲ ਗੱਲਬਾਤ ਨਹੀਂ ਕਰੂਗਾ। ਨਿਊਯਾਰਕ, ਅਮਰੀਕੀ ਸੂਬੇ ਟੈਕਸਸ ਦੇ ਉੱਤਰੀ ਹਿੱਸੇ ਦੇ ਵਿੱਚ ਲੱਗੀ ਜੰਗਲੀ ਅੱਗ ਜਾਰੀ ਹੈ। ਇਹ ਅੱਗ ਜੋ ਫੈਲ ਚੁੱਕੀ ਹੈ 90,000 ਏਕੜ ਤੋਂ ਵੱਧ ਰਕਬੇ ਨੂੰ ਆਪਣੀ ਲਪੇਟ ਦੇ ਵਿੱਚ ਲੈ ਚੁੱਕੀ ਹੈ। ਵੈਨਕੂਵਰ, ਦੂਜੀ ਵਿਸ਼ਵ ਜੰਗ ਦੌਰਾਨ ਵੈਨਕੂਵਰ ਦੇ ਵਿੱਚ ਨਜ਼ਰਬੰਦ ਕੀਤੇ ਗਏ ਜਪਾਨੀ ਮੂਲ ਦੇ ਲੋਕਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਸਮਾਰਕ ਤਿਆਰ ਕੀਤਾ ਗਿਆ ਹੈ, ਜਿਹਦੇ ਪੱਥਰ ਉੱਤੇ 6,000 ਲੋਕਾਂ ਦੇ ਨਾਂ ਉੱਕਰੇ ਗਏ ਹਨ। ਸੁਲਤਾਨਪੁਰ ਲੋਧੀ, ਆਸਟ੍ਰੇਲੀਆ ਦੇ ਵਿੱਚ ਰੁਜ਼ਗਾਰ ਅਤੇ ਚੰਗੇ ਭਵਿੱਖਾਂ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ 33, ਰਾਜਸਥਾਨ ਦੇ 1 ਨੌਜਵਾਨ ਦੇ ਪਿਛਲੇ ਕਰੀਬ 5 ਤੋਂ 6 ਮਹੀਨਿਆਂ ਦੇ ਵਿੱਚ ਇੰਡੋਨੇਸ਼ੀਆ ਦੇ ਟਾਪੂ ਦਿੱਲੀ ਤਿਮੋਰ ਲੇਸਤੇ ਦੇ ਵਿੱਚ ਫਸੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨਾਂ ਦੇ 8 ਪਰਿਵਾਰਾਂ ਨੇ ਬਲਬੀਰ ਸਿੰਘ ਸੀਚੇਵਾਲ ਦੇ ਨਾਲ ਵੀਡੀਓ ਕਾਲ ਰਾਹੀਂ ਸੰਪਰਕ ਕਰਕੇ ਨੌਜਵਾਨਾਂ ਦੀ ਸੁਰੱਖਿਅਤ ਭਾਰਤ ਵਾਪਸੀ ਲਈ ਮਦਦ ਦੀ ਅਪੀਲ ਕੀਤੀ। ਉਹਨਾਂ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਨਾਲ ਸੰਪਰਕ ਕਰਕੇ ਬਲਬੀਰ ਸੀਚੇਵਾਲ ਨੇ ਇਹਨਾਂ ਨੌਜਵਾਨਾਂ ਦੀ ਭਾਰਤ ਵਾਪਸੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੇ 1413 ਦਿਨ ਪੂਰੇ ਕਰਕੇ ਇਟਲੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਨਿਭਾਉਣ ਵਾਲੀ ਪ੍ਰਧਾਨ ਮੰਤਰੀ ਬਣ ਗਈ ਹੈ। ਪੰਜਾਬ ਵਿੱਚ ਬਾਗਬਾਨੀ ਹੇਠ ਰਕਬਾ ਵੱਧ ਕੇ 5.21 ਲੱਖ ਹੈਕਟੇਅਰ ਤੱਕ ਪਹੁੰਚ ਗਿਆ। ਫਲਾਂ, ਸਬਜ਼ੀਆਂ, ਫੁੱਲਾਂ ਅਤੇ ਹੋਰ ਉੱਚ ਮੁੱਲ ਵਾਲੀਆਂ ਵਸਤਾਂ ਵੱਲ ਕਿਸਾਨਾਂ ਦਾ ਵੱਧਦਾ ਰੁਝਾਨ ਇਸ ਵਾਧੇ ਦਾ ਮੁੱਖ ਕਾਰਨ ਬਣਿਆ। ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਵੱਖ ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਦੱਖਣੀ ਅਮਰੀਕੀ ਦੇਸ਼ ਬੋਲੀਵੀਆ ਦੇ ਪੱਛਮੀ ਸ਼ਹਿਰ ਵਿਆਚਾ ਦੇ ਵਿੱਚ ਸ਼ੁੱਕਰਵਾਰ ਨੂੰ ਫੌਜੀ ਅੱਡੇ 'ਤੇ ਸ਼ਕਤੀਸ਼ਾਲੀ ਧਮਾਕਾ ਹੋਇਆ। ਇਸ ਦੇ ਵਿੱਚ 10 ਤੋਂ ਵੱਧ ਲੋਕ ਮਾਰੇ ਗਏ, 58 ਜ਼ਖਮੀ ਹੋ ਗਏ। ਭਾਰਤੀ ਮਹਿਲਾ ਕ੍ਰਿਕਟ ਟੀਮ ਏਸ਼ੀਆ ਕੱਪ ਦੇ 5 ਸਤੰਬਰ ਨੂੰ ਮੁਕਾਬਲਾ ਪਾਕਿਸਤਾਨ ਦੇ ਨਾਲ ਦੁਬਈ ਵਿੱਚ ਕਰੇਗੀ। ਸ਼ੁਰੂਆਤੀ ਦੋਵੇਂ ਮੈਚ ਜਿੱਤ ਕੇ ਭਾਰਤ ਦੀ ਟੀਮ ਪਹਿਲਾਂ ਹੀ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾ ਚੁੱਕੀ ਹੈ। ਅਰਜਨਟਾਈਨਾ ਨੇ ਨਿਊਜ਼ੀਲੈਂਡ ਦਾ ਲਗਾਤਾਰ 4th ਮਹਿਲਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਤੋੜਦਿਆਂ ਪਿਛਲੇ ਸ਼ਨਿਚਰਵਾਰ ਨੂੰ ਪੈਨਲਟੀ ਸ਼ੂਟ ਆਊਟ ਦੇ ਵਿੱਚ 3-1 ਦੇ ਨਾਲ ਹਰਾ ਦਿੱਤਾ। ਅਰਜਨਟਾਈਨਾ ਨੇ ਆਪਣਾ 3ਜਾ ਵਿਸ਼ਵ ਕੱਪ ਖਿਤਾਬ ਆਪਣੇ ਨਾਂ ਕਰ ਲਿਆ। ਭਾਰਤੀ ਅਥਲੈਟਿਕਸ ਫੈਡਰੇਸ਼ਨ ਦੇ ਚੇਅਰਮੈਨ ਨੇ ਆਗਾਮੀ ਏਸ਼ਿਆਈ ਖੇਡਾਂ ਦੇ ਵਿੱਚ ਭਾਰਤ ਵੱਲੋਂ ਹਿੱਸਾ ਲੈਣ ਵਾਲੇ 78 ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਅਤੇ ਸੂਚੀ ਵਿੱਚ 6 ਖਿਡਾਰੀ ਪੰਜਾਬ ਦੇ ਨਾਲ ਸੰਬੰਧਿਤ ਹਨ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਦੇ ਸਹਿਯੋਗ ਦੇ ਨਾਲ ਦੇਹਰਾਦੂਨ ਦੇ ਵਿੱਚ ਕਰਵਾਈ ਗਈ 45ਵੀਂ ਨੌਰਥ ਜ਼ੋਨ ਸ਼ੂਟਿੰਗ ਚੈਂਪੀਅਨਸ਼ਿਪ ਦੇ ਵਿੱਚ ਮੋਹਾਲੀ ਦੇ ਮਟੌਰ ਪਿੰਡ ਦੀ ਸਹਿਜਪ੍ਰੀਤ ਕੌਰ ਨੇ 50 ਮੀਟਰ ਸ਼ੂਟਿੰਗ ਮੁਕਾਬਲੇ ਦੇ ਵਿੱਚ ਸੋਨੇ ਦਾ ਤਗਮਾ ਜਿੱਤਿਆ ਹੈ। ਇਹ ਸਨ ਅੱਜ ਦੀਆਂ ਖ਼ਬਰਾਂ। ਪੰਜਾਬੀ ਪ੍ਰੋਗਰਾਮ ਹੁਣ ਖਤਮ ਹੋਣ ਜਾ ਰਿਹਾ ਹੈ। ਇਜਾਜ਼ਤ ਦਿਓ, ਨਵਾਂ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਹਰ ਘਰ ਦੇ ਵਿੱਚ ਖੁਸ਼ਹਾਲੀ ਰਹੇ, ਤੰਦਰੁਸਤੀ ਰਹੇ। ਪਰਮਾਤਮਾ ਹਰ ਇੱਕ ਨੂੰ ਤੰਦਰੁਸਤੀਆਂ ਬਖਸ਼ੇ, ਚੜ੍ਹਦੀ ਕਲਾ ਦੇ ਵਿੱਚ ਰੱਖੇ। ਇਹੀ ਅਰਦਾਸ ਹੈ। ਚਲੋ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਗੀਤ।